0: ਕੁੜੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡਾਂ ਨਾਲ ਕਾਨਸ ਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: कुल्लू नफसेन जायका तुल मौत।
3: मुस्लिम फ्यूनरल सर्विस में कफन दफन फूलों का इंतजाम इस्लामी शरीयत के ऐन मुताबिक गुस्ल मैयत के लिए औरत और मर्द मौजूद हैं। टॉप क्वालिटी ग्रैनाइट मार्बल के हेडस्टोन्स और फुल कबर को 30 साल की गारंटी के साथ बनवाने के लिए भी मुस्लिम फ्यूनरल सर्विस का नाम याद रखे। मुस्लिम फ्यूनरल सर्विस 4 डार्फील्ड स्ट्रीट ऑफ लॉमलैंड ब्रैडफोर्ड 1 टेलीफोन 7230303 दास ब्रैडफोर्ड 7230303।
4: Sunrise and music.
5: It's a classic hit. Flashback. Flashback. As we go down memory lane. Where were you when you first heard this?

ਮਸਕੀਨ ਲੁਹਾਰ ਆਸ਼ ਖੁਸ਼ੀ ਆਉਂਦਾ ਜੀ ਤੋਤਾ ਵਿਦਿਆ ਹੋ ਕੇ ਮਾਂ ਕੋਲੋਂ ਆਵੇ ਕੋਲ ਰਾਣੀ ਸੰਮੀ ਦੇ ਆ ਕੇ ਜਵਾਬ ਕਰਦਾ ਰਾਣੀ ਸੰਮੀ ਕੀ ਆਖਦੀ ਉੱਥੇ ਤੋਤਾ ਕੀ ਆਖਦਾ ਅਲਾ ਬਈ ਫਤਿਹ ਮਹਮਦਾ ਲੁਹਾਰ ਦਾ ਸ਼ਿਗਿਰਦਾ ਉਹ ਕੀ ਆਖਦਾ।

0: का प्रोग्राम ये आखिरी प्रोग्राम होगा और संडे के वो बैक टू नॉर्मल हो जाएगा और ये भी आपने ख्याल रखना है, ये आखिरी प्रोग्राम होगा महरम का, ठीक है, क्योंकि टुमारो इज़ गोना बी द 9th एंड देन फ्राइडे इज़ गोना बी द 10th एज़ वेल। अशूरा है 9 टुमारो, 9 एंड देन फ्राइडे इज़ गोना बी अशूरा 10, और इसमें जो है ना वो बैक टू नॉर्मल हो जाएगा, जो संडे का प्रोग्राम होगा बैक टू नॉर्मल। और क्योंकि काफ़ी दोस्त हमसे पूछ रहे हैं तो मैंने सोचा कि मैं आपको आगाह कर दूँ, आपको बता दूँ। बहुत बहुत शुक्रिया आपका भी। और यहाँ पे हमारा साथ देने हमारे मौजूद मेहमान हैं और हमारे चौधरी फरियाद साहब हैं। अस्सलाम वालेकुम व रहमतुल्लाहि व बरकातहू।
1: जी वालेकुम सलाम, बिस्मिल्लाह करा जी करा
0: बिस्मिल्लाह। चौधरी साहब कैसे हैं? ठीक है, तो खानी ठीक हो?
1: जी बस तो सब रावानी और दुआवां संगिया साथी ने
0: माशाल्लाह। खानी तो खाड़ी दुआवां तुम्हारे नालो नाल है माशाल्लाह। तो मैं बड़ी कोशिश की थी, मैं पता नहीं क्या गल आई कि तो खामोशी होगी बंद होने साइड पे, तो फिर दोबारा मैं चेक किया तो माशाल्लाह ये मसला हल हो गया। जी
1: चलो ठीक है जनाब
0: जी,
1: सलाम दुआ शुरू करा।
0: जी जी बिस्मिल्लाह करो।
1: बिस्मिल्लाह करने हैं सबसे पहले सीका बाजी ने, नशीन जी ने,
0: जी
1: सिंगे जी ने, उन्होंने अम्मा जी ने, गजाला बाजी ने, उमर कुलसुम जी ने, सीमा जी ने,
0: जी
1: शाहपरी जी ने, जुलेखा जी ने, सितारा जी ने,
0: जी
1: फरजाना जी ने, सहमा जी ने, सबारजू जी और रुखसाना जी और सोनिया जी,
0: जी
1: इन सबों ने मेरा बहुत बहुत सलाम। मेरी दुआ अल्लाह पाक चो सारे सलामत रखा।
0: आमीन आमीन।
1: मेरे वास्ते तुसा ने दुआ
0: जी,
1: काबी साहिबा ने, गिदर भाई ने, उन्होंने मेरा सलाम
0: जी जी,
1: ते मोहतरमा अमर भाई ने, बाबू बलाई साहब ने, मुदसर साहब ने, पराजी सलीम साहब ने, चौधरी मेहर सैन चक्की आले ने, शकील साहब ने, ईरा साहब ने, वाजिद भाई ने, अयुब चौहान साहब, जावेद मीर भाई, अब्दुल किजम भाई ने, नवीद राणा साहब ने, जनाब तारक बार साहब ने, चौधरी मुजफ्फर साहब ने, चौधरी आसिफ रियासत साहब ने, डॉक्टर चौधरी मोहम्मद मालिक साहब ने, और चौधरी रुखसार साहब ने, एम खान साहब ने, नजीम मंसूर साहब ने, रजब खास साहब ने, रजब करनैन साहब, चौधरी मनीर सेन मेरा भरा, और जफर अली हीरो साहब, और राजा मम्मू साहब, राजा शोएब साहब
0: जी,
1: और एक और भाईजान जिन्होंने पिछले प्रोग्राम में सलाम दिया से जाहिर साहब जी,
0: जाहिर साहब हाँ बीस्टन से, जी जी बीस्टन तो जी जी
1: जी जी, और भी संगीत साथी जितने भी आए सारे सबा में मेरा बहुत बहुत सलाम। अल्लाह पाक सो सारे की सलामत रखन।
0: आमीन आमीन। और सलाम देने शोएब भाई, राजा शोएब सलाम देने से जी।
1: जी वालेकुम सलाम, बहुत बहुत शुक्रिया
0: जी।
1: बिस्मिल्लाह करा
0: जी,
1: लिखने के निगाह करके जिधर वेख्या मैं, निगाह करके जिधर वेख्या मैं, नजर आमदी हर सू कायनात अल्लाह दी, जिन बशर ईवान गुल्लो बू अंदर हर हर बात बिचौंदी ये सब बात अल्लाह दी,
0: अल्लाह दी,
1: तू ही तू आंदी शजर शाख अंदर पत्ते पत्ते विच सिफत सफात अल्लाह दी, ला शरीक ना उसका शरीक कोई, सजदे लायक नसीम एक जात अल्लाह दी,
0: अल्लाह दी, वाह जी वाह।
1: बिस्मिल्लाह करा सिफत सना दे लायक इको पाक ऐबा गनावा सी जात अल्लाह दी, हर हर जा अंदर कुदरत जाहिर उसकी, सदियां साल महीने दिन रात अल्लाह दी,
0: अल्लाह दी,
1: सब पीर पैगंबर प्यारे सब रब दे शाहदा सारे मखलूकात अल्लाह दी, होया इको नसीम मखलूक विचों इतिहास जिसने मुलाकात अल्लाह दी,
0: अल्लाह दी माशाल्लाह।
1: बिस्मिल्लाह करा नबी पाक ने शान
0: जी
1: लिखने के नबी पाक दा जदों जहूर होया, नबी पाक दा जदों जहूर होया, बड़ी ओ गड़ी बड़ी करमा वालड़ी है, 1,24,000 विचों मेरे नबी दी शान नराली, इस बंदे दे बड़े नसीब चंगे, उस बंदे दे बड़े नसीब चंगे जिन्हें चुमने रोजे दी जा लड़ी है, मैं उस महबूब दा उमती हां जिस दे मुंडे ते कमली का लड़ी,
0: हाय हाय हाय सुभान अल्लाह माशाल्लाह माशाल्लाह वाह।
1: अच्छा उस दी सिफत रब आप बयान करदा जिदा आदम तो पहले जहूर होया, नूर नूर दे विचों नूर नूर दे विचों जुदा होया, जिसने समझ लिया वहम दूर होया, 12 रबी अलावल संवार दा दिन अर्श फर्श सारा नूर ओ नूर होया, ओ रब ने हुक्म दिता, ओ रब ने हुक्म महबूब दिता, नबी पाक नु जेड़ा मंजूर होया,
0: माशाल्लाह सुभान अल्लाह माशाल्लाह।
1: करबला करबला करबला ने आवाज़े नाल
0: माशाल्लाह जी,
1: परवेज भाई
0: जी
1: जिस दिल विच गमे हुसैन नहीं है,
0: हाय हाय हाय हाय,
1: मुसलमान नहीं है,
0: मुसलमान नहीं,
1: जिस दिल विच गमे हुसैन नहीं है
0: वो मुसलमान,
1: उस दिल में ईमान नहीं है,
0: ईमान नहीं है, वाह वाह वाह वाह।
1: और अफसोस की गल है
0: जी
1: कि कम मठा मठा लग रहा हूँ, चलो अल्लाह खैर करे, अल्लाह सारे की सलामत रखे
0: जी।
1: बिस्मिल्लाह करने
0: जी
1: ਕਿ ਪਾਕ ਮਹਿਫਲ ਦੇ ਵਿੱਚ ਮੈਂ ਕਰਨ ਲੱਗਾ ਮੌਲਾ ਅਲੀ ਦੇ ਨੂਰ ਅਲੈਨ ਦੀ ਗੱਲ ਨਸਬ ਆਪਣਾ ਖੁਤਬੇ ਦੇ ਵਿੱਚ ਦੱਸਿਆ ਸ਼ਮਰ ਸ਼ਿਮਰ ਸੁਣੀ ਨਹੀਂ ਮੌਲਾ ਹੁਸੈਨ ਸ਼ਿਮਰ ਸੁਣੀ ਨਹੀਂ ਮੌਲਾ ਹੁਸੈਨ ਦੀ ਗੱਲ ਉਹਨੂੰ ਕੋਫੀਆਂ ਜ਼ਾਲਮਾਂ ਵੈਰੀਆਂ ਨੇ ਯਾਦ ਰੱਖੀ ਸ਼ਾਹ ਕੁਨੈਨ ਦੀ ਗੱਲ ਅਸ਼ਰ ਤੱਕ ਮਹਿਬੂਬ ਮੈਂ ਯਾਦ ਰੱਖਦਾ ਨਬੀ ਪਾਕ ਦੇ ਪਿਆਰੇ ਹੁਸੈਨ ਦੀ ਗੱਲ ਬਿਸਮਿਲ੍ਲਾ ਕਰਾਂ ਲਿਖਣੇ ਨੇ ਕਿ ਮਿੱਟ ਗਏ ਯਜ਼ੀਦੀ ਨਿਸ਼ਾਨ ਸਾਰੇ ਮਿੱਟ ਗਏ ਯਜ਼ੀਦੀ ਨਿਸ਼ਾਨ ਸਾਰੇ ਕਰਬਲਾ ਦੀ ਜ਼ਿੰਦਾ ਕਹਾਣੀ ਰਹਿ ਗਈ ਉਸ ਤੱਤੀ ਤੇ ਬਲਦੀ ਰੇਤ ਉੱਤੇ ਉਸ ਤੱਤੀ ਤੇ ਬਲਦੀ ਰੇਤ ਉੱਤੇ ਸੈਯਦ ਕਾਸਮ ਦੀ ਉੱਠਦੀ ਜਵਾਨੀ ਰਹਿ ਗਈ ਪੁੱਤਰ ਆਪਣੇ ਵੀਰ ਤੋਂ ਵਾਰ ਦਿੱਤੇ ਜ਼ਰਾ ਸਾਨੀ ਦੀ ਯਾਦ ਕੁਰਬਾਨੀ ਰਹਿ ਗਈ ਸਾਰਾ ਕੁੰਭਾ ਮਹਿਬੂਬ ਸ਼ਹੀਦ ਹੋਇਆ ਸਾਰਾ ਕੁੰਭਾ ਮਹਿਬੂਬ ਸ਼ਹੀਦ ਹੋਇਆ ਸੈਯਦ ਪਾਕ ਦੀ ਇੱਕੋ ਨਿਸ਼ਾਨੀ ਰਹਿ ਗਈ ਬਿਸਮਿਲ੍ਲਾ ਕਰਾਂ ਲਿਖਣੇ ਨੇ ਕਿ ਵਿੱਚ ਗਈ ਮਾਤਮ ਦੀ ਸਫ ਜਹਾਨ ਉੱਤੇ ਜਦੋਂ ਜਦੋਂ ਬਚਪਨਾ ਅਸਗਰ ਦਾ ਰੁਲਿਆ ਸੀ ਫਿਰ ਇੱਕ ਆਸਮ ਦੇ ਰੁਲਦੇ ਵੇਖ ਕੇ ਤੇ ਉਸ ਸੂਰਜ ਨੂੰ ਚਮਕਣਾ ਭੁੱਲਿਆ ਸੀ ਉਸ ਥਾਂ ਨੂੰ ਨਬੀਆਂ ਦੇ ਰੂਹ ਚਮਨ ਜਿੱਥੇ ਖੂਨ ਹੁਸੈਨ ਦਾ ਢੁਲਿਆ ਸੀ ਸਾਰੀ ਉਮਰ ਦੀ ਬਖਸ਼ਿਸ਼ ਮਹਿਬੂਬ ਹੋ ਗਈ ਜਦੋਂ ਸਬਰ ਹੁਸੈਨ ਦਾ ਢੁਲਿਆ ਸੀ ਆਖਿਆ ਕਰਬਲਾ ਅੰਦਰ ਬਿਸਮਿਲ੍ਲਾ ਕਰਾਂ ਕਰਬਲਾ ਅੰਦਰ ਸ਼ਾਹ ਹੁਸੈਨ ਸੈਯਦ ਰਹਿ ਕੇ ਸਬਰ ਵਿੱਚ ਇਸ਼ਕ ਕਮਾ ਦੱਸਿਆ ਨਾਨੇ ਪਾਕ ਦੇ ਦੀਨ ਦੀ ਲੱਜ ਖਾਤਰ ਕੁੰਭਾ ਸਾਰੇ ਦਾ ਸਾਰਾ ਕਵਾ ਦੱਸਿਆ ਬੇਮਿਸਲ ਕੁਰਬਾਨੀ ਸ਼ਬੀਰ ਦੇ ਕੇ ਸੀਸ ਸਜਦੇ ਦੇ ਵਿੱਚ ਕਟਾ ਦੱਸਿਆ ਕੀਤੀ ਬੈਤ ਯਜ਼ੀਦ ਪ੍ਰੀਤ ਦੀ ਨਹੀਂ ਸਰ ਨੇਜ਼ੇ ਦੇ ਉੱਤੇ ਟਕਾ ਦੱਸਿਆ ਬਤਰ ਤਨ ਨਜ਼ਰਾਨਾ ਹੁਸੈਨ ਦੇਖ ਕੇ ਦੀਨ ਨਾਨੇ ਦਾ ਸਾਫ ਬਚਾ ਦੱਸਿਆ ਨਾਦਰ ਕਰਬਲਾ ਦੇ ਵਿੱਚ ਅਮਤਾਨ ਸੈਯਦ ਹਕੂਮਤ ਦਾ ਸਾਰਾ ਮਕਾ ਦੱਸਿਆ ਬਿਸਮਿਲ੍ਲਾ ਕਰਾਂ ਨਾਨੇ ਨੇ ਕਿ ਬਾਜ਼ੀ ਯਜ਼ੀਦ ਦੀ ਉਲਟ ਦਿੱਤੀ ਬਾਜ਼ੀ ਯਜ਼ੀਦ ਦੀ ਉਲਟ ਦਿੱਤੀ ਲਖਤੇ ਜਿਗਰ ਬਤੂਲ ਨੇ ਵਿੱਚ ਕਰਬਲ ਕੀਤੀ ਕਾਇਮ ਮਿਸਾਲ ਬਹਾਦਰੀ ਦੀ ਇਸ ਨਵਾਸਾ ਰਸੂਲ ਨੇ ਵਿੱਚ ਕਰਬਲ ਅੱਗ ਦੀ ਦਿੱਤੀ ਬਖੇਰ ਖੁਸ਼ਬੂ ਅਬਦੀ ਚਮਨ ਏਲੀ ਦੇ ਫੂਲ ਨੇ ਵਿੱਚ ਕਰਬਲ ਕੀਤੀ ਨਾਨੇ ਦੀ ਪੱਗ ਅਤੀਮ ਉੱਚੀ ਸ਼ਾਹ ਹੁਸੈਨ ਮਕਤੂਲ ਨੇ ਵਿੱਚ ਕਰਬਲ ਬਿਸਮਿਲ੍ਲਾ ਕਰਾਂ ਖਾਤਰ ਇਸਲਾਮ ਦੀ ਜ਼ਬਾ ਹੋ ਗਏ ਖਾਤਰ ਇਸਲਾਮ ਦੀ ਜ਼ਬਾ ਹੋ ਗਏ ਸਰਦਾਰ ਕਾਇਨਾਤ ਦੇ ਵਿੱਚ ਕਰਬਲ ਯਾਰੋ ਮਕਸਦ ਦੇ ਮਿਸ਼ਨ ਨਹੀਂ ਸ਼ੱਕ ਕੋਈ ਯਾਰੋ ਮਕਸਦ ਦੇ ਮਿਸ਼ਨ ਨਹੀਂ ਸ਼ੱਕ ਕੋਈ ਹੋ ਗਏ ਵਾਗਿਆ ਹਰ ਬਾਤ ਦੇ ਵਿੱਚ ਕਰਬਲ ਜਿੱਥੇ ਅਜਬ ਸਬੂਤ ਸਨਮਤੀਆਂ ਨੇ ਆਲ ਨਬੀ ਦੀ ਚਾਹਤ ਨੇ ਵਿੱਚ ਕਰਬਲ ਨੇ ਉੱਤੇ ਅਤੀਮ ਯਜ਼ੀਦੀਆਂ ਨੇ ਚੰਗੇ ਸਰ ਸਦਾਤ ਦੇ ਵਿੱਚ ਕਰਬਲ ਆਈਆਂ ਨਜ਼ਰ ਅਫਲਾਕ ਦੀਆਂ ਚੋਟੀਆਂ ਤੇ ਇਸਤਾ ਸ਼ਾਨਾ ਇਮਾਮ ਦੀਆਂ ਵਿੱਚ ਕਰਬਲ ਉਬਦਾਰਾਂ ਲਈ ਰਹਿਸਨ ਜ਼ਬਾਨ ਹਰ ਦਮ ਨਹਿਰਾਂ ਕੋਸਲ ਦੇ ਜਾਮ ਦੀਆਂ ਵਿੱਚ ਕਰਬਲ ਅਸ਼ਰ ਤੱਕ ਨਿਸ਼ਾਨੀਆਂ ਕਾਇਮ ਰਹਿਸਨ ਰੱਬ ਦੇ ਹਰ ਇੱਕ ਗੁਲਾਮ ਦੀਆਂ ਵਿੱਚ ਕਰਬਲ ਕਰ ਵਾਜਿਆ ਸੈਯਦ ਅਤੀਮ ਦਿੱਤੀਆਂ ਰਾਵਾਂ ਦੀਨ ਇਸਲਾਮ ਦੀਆਂ ਵਿੱਚ ਕਰਬਲ ਆਖਰੀ ਸ਼ੇਰ ਨਬੀ ਪਾਕ ਦੇ ਪਾਕ ਨਵਾਸੀਆਂ ਦੇ ਨਬੀ ਪਾਕ ਦੇ ਪਾਕ ਨਵਾਸੀਆਂ ਦੇ ਕੁੱਬੇ ਤੀਰ ਸੰਸੀਨਿਆਂ ਵਿੱਚ ਕਰਬਲ ਹੱਕ ਸੱਚ ਦੀ ਰੋਸ਼ਨ ਮਸਾਲ ਕੀਤੀ ਯਾਰੋ ਨੂਰੀ ਨਗੀਨਿਆਂ ਵਿੱਚ ਕਰਬਲ ਆਲ ਨਬੀ ਨੂੰ ਨਜ਼ਰ ਅੰਦਾਜ਼ ਕੀਤਾ ਉਹਨਾਂ ਦਿਲ ਦੇ ਨਬੀਨਿਆਂ ਵਿੱਚ ਕਰਬਲ ਕੀਤੇ ਜ਼ੁਲਮ ਅਤੀਮ ਸਾਦਾਤ ਉੱਤੇ ਸ਼ਾਮੀ ਕੁਫੀ ਕਮੀਨਿਆਂ ਨੇ ਵਿੱਚ ਕਰਬਲ
0: ਕੋਈ ਐਸਾ ਬੰਦਾ ਨੀ ਜਿਸ ਨੇ ਕੋਈ ਦਿਲ ਚ ਕੋਈ ਨਾ ਹੋਇਆ ਸੋਚ ਨਾ ਹੋਇਆ ਅੱਖਾਂ ਚ ਆਸੂ ਨਾ ਹੋਣ ਕੋਈ ਬੰਦਾ ਹੈ ਹੀ ਨਹੀਂ ਹੈ ਔਰ ਅਸਾਂ ਇਹ ਕਹਿੰਦੇ ਕਿ ਤੁਹਾਨੂੰ ਤੁਸੀਂ ਬੜੀ ਅੱਛੇ ਅਲਫਾਜ਼ ਨੂੰ ਤੁਹਾਨੂੰ ਕੀਤਾ ਹੈ ਬੜਾ ਹੀ ਬਹੁਤ ਖੂਬਸੂਰਤ ਅੰਦਾਜ਼ ਨੇ ਬੜਾ ਬੜਾ ਸ਼ੁਕਰੀਆ ਥੈਂਕ ਯੂ ਜ਼ਾਕ ਅੱਲਾ ਖੈਰ ਅੱਲਾਹ ਤਾਲਾ ਅਜ਼ਰ ਦੇ ਬਹੁਤ ਬਹੁਤ ਸ਼ੁਕਰੀਆ ਮੇਰੇ ਭਾਈ ਕਾ ਅੱਲਾਹ ਪਾਕ ਮਿਸ਼ਾ خوش رکھے, شاد آباد رکھے. آپ نے بھی حاضری لگائی ہے, بہت بہت شکریہ میرے بھائی کا. اللہ پاک ہمیشہ خوش رکھے, اپنا خیال رکھیں اور دعاؤں میں یاد رکھیں. جزاک اللہ خیر, بہت بہت شکریہ. وعلیکم السلام, بہت بہت شکریہ. اور شاہ جی آپ کو سلام پیش کر رہے ہیں, بہت بہت شکریہ آپ کا بھی, ان کا بھی بہت بہت شکریہ. اور وہ کہہ رہے ہیں کہ انہوں نے میسج بھیجا, انہوں نے کہا کہ آپ کو ٹائم ہوا تھا نہ خبر میں آئے, جو ٹائم ہوا تھا. بہت بہت شکریہ میرے بھائی کا, بہت بہت شکریہ. جی ٹائم ہوا تھا, اچھے ٹھیک ہے, بڑی مہربانی خیر, بہت بہت شکریہ. یہ تھے ہمارے محترم چودھری فریاض صاحب, بہت بہت شکریہ ان کا بھی, اور ہمارا ساتھ دینے ہمارے محترم, ہمارے بھائی, ہمارے دوست اور ہمارے مرشد ہیں. جتنی ان کی میں تعریف کروں کم ہے. بلیو کریں کہ یہ جو ہمارے بھائی ہیں, جو ہمارے شکیل صاحب ہیں, ماشاء اللہ ان کے پاس علم بہت ہے, بہت ہی خوبصورت علم ہے, بہت ہی خوبصورت ان کے پاس نالج ہے ماشاء اللہ. اور کیونکہ میں نے چھوٹی سی بریک کرنی بھی ہے یہاں پہ, اور کیونکہ جو ان کے جو الفاظ ہیں, ان کی جو بیانیاں ہیں, اوئے ہوئے ہوئے سبحان اللہ, صدقے جوان پہ ماشاء اللہ, بڑا ہی اچھا لگتا ہے جب یہ فون کرتے ہیں ماشاء اللہ. اور یہاں پہ میں نے چھوٹی سی بریک کرنی ہے, اور اس کے بعد ہم نے یہاں پہ تھوڑی دیر کے بعد اذان بھی پیش کرنی ہے, وہ بھی بہت ضروری ہے ہمارے لیے اور سب کے لیے جس کے لیے ہم نے یہ قربانیاں دی ہیں. یہی تھا, یہی دین ہمارا تھا اور یہی دین ان کا تھا, اور ہم ان کے امتی ہیں ماشاء اللہ. اور آگے ان کا دین کو انہوں نے آگے لے کے آئے ہیں, اور بہت بہت شکریہ آپ سب کا جو بھی میرے بہن بھائی ساتھی دوست احباب ہیں, کیونکہ یہاں پہ میں نے ہیلو ہائے کرتا ہوں اور ان کے ساتھ گفتگو کروں گا, کیونکہ اس کے بعد ہم نے یہاں پہ اذان بھی پیش کرنی ہے, وہ بھی بہت ہی ضروری ہے ہمارے لیے. بہت بہت شکریہ. اور یہاں پہ ہمارا ساتھ دینے ہمارے معزز مہمان, ہمارے محترم, ہمارے بہت ہی نفیس انسان ہیں, بہت ہی پیارے انسان ہیں, یہ ہیں ہمارے محترم, بہت ہی شکریہ ان کا, شکیل صاحب ہمارے مرشد ہیں, آل دی وے فرام برل لنکشائر سے. السلام علیکم ورحمۃ اللہ وبرکاتہ.
2: وعلیکم السلام ورحمۃ اللہ وبرکاتہ.
0: کیسی تبیعت ہے میرے بھائی کی؟
2: جی اللہ کی مہربانی, شکر ہے آپ کی دعائیں.
0: ماشاء اللہ ماشاء اللہ ماشاء اللہ, بہت اچھا لگا کہ آپ نے ہمیں یاد کر لیں ماشاء اللہ. ہم آپ سے سنیں گے ماشاء اللہ, کیونکہ تھوڑی دیر کے بعد یہاں پہ اذان بریک بھی ہوگی, تو اس لیے میں کہتا ہوں کہ تھوڑا جو ہم انتظار کر لیتے ہیں, کیونکہ جو آپ کے جو الفاظ ہیں, جو آپ کی بیانیاں ہیں, بڑی قیمتی ہیں ہمارے لیے اور سب سننے والے کے لیے. تو ہم تھوڑی دیر کے بعد یہاں پہ اذان پیش کروں گا, اور اس کے بعد آپ کے ساتھ ہم کلام ہوں گے, پھر آپ کے پاس کافی ٹائم ہے, ٹھیک ہے نا؟ جزاک اللہ خیر, بہت بہت شکریہ آپ کا بھی, جزاک اللہ خیر کہ آپ آئیں. اور یہ ہیں ہمارے محترم, ہمارے مہمان شکیل صاحب, کیونکہ ان کی جو گفتگو ہے, بلیو کریں مجھے اچھا بھی نہیں لگتا ہے کہ میں ان کو کہوں کہ یار جلدی کریں, یہ مجھے وہ میری عادت نہیں ہے اور کرنا میں نہیں چاہتا ہوں, کیونکہ جو ان کی جو الفاظ ہیں, ان کی جو بیانیاں ہیں, بڑی ہی خوبصورت, اور سب سننے والے ان کو ماشاء اللہ انجوائے کرتے ہیں, متاثر ہوتے ہیں ماشاء اللہ, اور بڑا ہی اچھا لگتا ہے. کیونکہ ڈاکٹر مالک صاحب بھی ہمارا ساتھ دے رہے ہیں, بہت بہت شکریہ ان کا بھی. سمی جی ہیں, بہت بہت شکریہ آپ کا بھی. ندیم منصور صاحب ہیں, بہت بہت شکریہ آپ کا بھی, اور آپ کا بھی دل سے شکریہ ادا کرتا ہوں, بہت بہت شکریہ آپ کا بھی. اور یہاں پہ ہم نے کیا کرنا ہے کہ یہ کلام پیش کروں گا آپ سب کے لیے, اور تھوڑی دیر کے بعد اس کے بعد ہم نے اذان بھی پیش کرنی ہے, وہ بھی بہت ہی ضروری ہے ہمارے لیے, اور کیونکہ ابھی ٹائم ہونے والا ہے تھوڑی دیر کے بعد, اور وہ بھی بہت ہی ضروری ہے سب کے لیے, اور بہت بہت شکریہ آپ کا بھی. اور 9:47 ہے, وہ اذان پیش کروں گا یہاں پہ ہوگی, اور ابھی تھوڑا ٹائم ہے, تو اس لیے ہم نے کرنا ہے کہ یہ کلام پیش کرنا ہے آپ سب کے لیے.

0: बहुत बहुत शुक्रिया।
1: जज़ाकअल्लाह खैर, माशाल्लाह माशा, जो आपने नजराना पेश किया पंजतम पाक का, अब बहुत बहुत शुक्रिया आपका। अल्लाह पाक हमेशा आपको खुश रखे, शादाबाद रखे। अल्लाह पाक हमेशा ही ऐसे ही जो कलाम सुनाते रहें। माशाल्लाह माशाल्लाह, बड़ा ही खूबसूरत, बड़ा ही प्यारा, बड़ा ही खूबसूरत है। और आपने थोड़ा सा इंतज़ार करेंगे क्योंकि आपको हम एंड पर लेके जाएंगे, क्योंकि आपके हमने दुआ भी करानी है, वो भी बहुत ज़रूरी है, क्योंकि आपको पता है कि ये खुश हर्षो खास प्रोग्राम है। तो बहुत बहुत शुक्रिया, थोड़ा आप इंतज़ार करेंगे, क्योंकि हमारे साथ हमारे चौधरी फरियाज साहब भी हमारे साथ दे रहे हैं, तो ये ना उनकी उनकी क्रेडिट ख़त्म हो जाए। तो बहुत बहुत शुक्रिया मेरे भाई, जज़ाकअल्लाह, आपने फोन का तोहफा दिया है, बहुत बहुत शुक्रिया, नजराना पेश किया, बहुत बहुत शुक्रिया, जज़ाकअल्लाह खैर, बहुत बहुत शुक्रिया। और ये थे हमारे मोहतरम नदीम मंसूर साहब, बहुत बहुत शुक्रिया इनका भी। और यहाँ पर हमने क्या करना है, छोटी सी ब्रेक करेंगे, ब्रेक के फ़ौरन बाद हमारा साथ दे रहे हमारे चौधरी फरियाज साहब हैं। मुझे भी डर लगता है कि ये ना उनकी क्रेडिट ख़त्म हो जाए, क्योंकि वो पाकिस्तान से फ़ोन कर रहे हैं, आजकल बहुत मुश्किल हो रहा है वहाँ पर भी। आपने सबके लिए दुआ करेंगे और हमारे लिए दुआ करें, सबके लिए दुआ करें। और इस जो जो ये जो दिन जा रहे हैं, दर्द भरे दिन जा रहे हैं, और इनमें खास खास जो आपने दुआ करनी है, जो अशूरा के दिन और जो 9 अशूरा है, 10 अशूरा है, उसमें आपने खास खास दुआ करनी है। एक हो एक स्पेशल दुआ है, वो भी आप दुआ पढ़ें, हमारे लिए भी दुआ करें, अपने लिए भी दुआ करें, पूरे उम्मत के लिए दुआ करें, मुस्लिमीन के लिए दुआ करें, जो बीमार हैं उनके खसूस दुआ करनी है, और जो हमारे मोहतरम वाजिद भाई हैं उनके लिए खसूस दुआ करनी है, और हमारे आदिल सुहेल अख्तर साहब हैं वो बीमार हैं, हॉस्पिटल में हैं, उनके लिए खसूस आपने दुआ करनी है, उनके लिए खसूस दुआ करें। तो अल्लाह ताला उनके बेहतर करें। और यहाँ भी छोटी सी ब्रेक करेंगे, कीप इट लॉक्ड।
2: Looking for a quality home to rent?
3: Whether you need a 1, 2, or 3-bedroom apartment or house, rent direct from a trusted family landlord with over 53 years of experience.
2: Nirmal Second Group offers a wide range of fully furnished properties, many with private parking, across Bradford, Huddersfield and Wakefield. With flexible tenancy options and homes available now, finding your next home couldn't be easier. Call 01274 744 62 or 077 900 35358. Nirmal Second Group. Quality homes from a landlord you can trust.
4: कोई परोंठे शुरूंठे नहीं मिलन लगे, किचन विच सारा सामान मकिया पिया है, आटा चावल दालां गोश्त सब्जियां हर चीज लेन जाओ ते अद्धा दिन लग जाना है।
5: तुसी फिकर ए ना करो जी, हने ए एशिया सुपरस्टोर जाने आ ते सारी शॉपिंग करके ले आने आ। उना ने नवी ब्रांच भी खोली है जिथे हर किस्म दा किचन ते घरेलू सामान बड़ी मुनासिब कीमता ते मिल जाएगा, और गोश्त भी उत्थों ही लवांगे।
4: वाह जी, चलो फिर आके परोंठे भी बनाने। नहीं,
5: एशिया सुपरस्टोर, साउथफील्ड रोड, ब्रैडफोर्ड 5, टेलीफोन 01274464446.
6: Sunrise and music.
1: राइट, वेलकम बैक लिसनर, योर लिसनर सुनर रेडियो। और बहुत बहुत शुक्रिया आपका भी। और सईद एहसान, डॉक्टर सईद एहसान साहब हैं लंदन से, आपको मैं शुक्रगुजार हूँ, ममनून हूँ आपका, और आपकी भी थैंक यू वेरी मच। आप कोशिश करेंगे फ़ोन करने की, बहुत बहुत शुक्रिया मेरे भाई। अल्लाह पाक आपको हमेशा खुश रखे, शादाबाद रखे। हमारे मोहम्मद रफ़ी साहब हैं, वो भी कोशिश कर रहे हैं फ़ोन करने की, बहुत बहुत शुक्रिया आपका भी, जज़ाकअल्लाह खैर आपका भी। और हमारे डॉक्टर मलिक साहब हैं, बहुत बहुत शुक्रिया, आपने भी हमें याद कर रहे हैं, हमारा साथ दे रहे हैं, दुआएँ दी हैं हमें, बहुत बहुत शुक्रिया। और सनराइज़ की मैनेजमेंट को आपने दुआएं दी हैं, बहुत बहुत शुक्रिया आपका भी, जज़ाकअल्लाह खैर आपका भी। और यहाँ पे हमारा साथ दे रहे हैं हमारे अली भाई भी हैं, बहुत बहुत शुक्रिया इनका भी, शुक्रिया अदा करता हूँ। और हमारा साथ दे रहे हैं यहाँ पे हमारे मोहतरम, हमारे दिल अजीज़, हमारे मोहसिन हैं, और हमारे फाजिल दोस्त हैं माशाल्लाह, हमारे चौधरी फरियाज साहब। अस्सलाम वालेकुम वरहमतुल्लाहि वबरकातुहू।
0: जी वालेकुम सलाम, बिस्मिल्लाह करा जी, करा
1: जी, बिस्मिल्लाह। चौधरी साहब बड़ी मेहरबानी, शुक्रिया तुम दोबारा आए हो।
0: सुरेश भाई
1: जी
0: जी जी बिस्मिल्लाह, तुसा जाने जाने शाह साहब ने गल भाई ओके उन्होंने ख्वाहिशा जे
1: आए उन्होंने ख्वाहिशी मतलब जी जी
0: जी जी
1: जी
0: बड़ी खूबसूरत शायरी है जनाब, दुख भरी भी शायरी है, और दर्द वाली गल्लां भी होनी ने
1: जी जी।
0: ते मैं एकदम अगर तुसा पूरी महफिल के सलाम और अदाब आखना सारिया के सारिया गलिया भी
1: जी जी,
0: और बिल्कुल चीका बाजी ने और नशीन जी ने उन्होंने पूरी टीम के मेरा बहुत बहुत सुना।
1: वालेकुम अस्सलाम।
0: एक दो शेर में तुसाने शेर ने एक शेर ने इजरी साहब उन्होंने पेश कर सा बड़े खूबसूरत शेर ने फिर थोड़े
1: जी जी बिस्मिल्लाह
0: लिखने ने के दाता ਰੱਬ ਪਰਦੇਂਦਾ ਹਬੀਬ ਸਦਕੇ
1: ਆਹਾ ਕੀ ਕਹਿੰਦੇ
0: ਦਾਤਾ ਰੱਬ ਪਰਦੇਂਦਾ ਹਬੀਬ ਸਦਕੇ ਜੈਸਾ ਲੈਣਾ ਹੱਕ ਹੈ ਐਸਾ ਦੇਣਾ ਹੱਕ ਹੈ
1: ਵਾਹ ਜੀ ਵਾਹ
0: ਹੱਕ ਸੱਚ ਮਰਨਾ ਮਹਿਬੂਬ ਦੇ ਇਸ਼ਕ ਅੰਦਰ ਖਿਦਮਤ ਅਦਬ ਹਜ਼ੂਰ ਵਿੱਚ ਜੀਣਾ ਹੱਕ ਹੈ
1: ਹੱਕ ਹੈ ਵਾਹ ਵਾਹ ਵਾਹ ਵਾਹ
0: ਖੈਰ ਫਾਤਿਹਾ ਕਰਬਲ ਸ਼ੁਦਾ ਕੇ ਬਾਅਦ ਖਾਣਾ ਖਾਣਾ ਹੱਕ ਹੈ ਪਾਣੀ ਪੀਣਾ ਹੱਕ ਹੈ ਹਿਜਰੀ ਦਰਦ ਹੁਸੈਨ ਵਿੱਚ ਜਿਹੜੀ ਦਰਦ ਹੁਸੈਨ ਵਿੱਚ ਰੂਈ ਨੇ ਉਸ ਅੱਖ ਦਾ ਹਿਜਰੀ ਦਾ ਬੀਨਾ ਹੱਕ ਹੈ
1: ਜਿਹੜੀ
0: ਜਿਸ ਜਿਸ ਅੱਖੀ ਚ ਅਥਰੂ ਨੀ ਨਾ ਆਏ
1: ਰਾਮੀ
0: ਚ ਉਹ ਅੰਨ ਉਹ ਅੱਖਾਂ ਆਨੀਆਂ ਹੀ ਚੰਗੀਆਂ ਨੇ
1: ਕਿ
0: ਜਿਹੜੀ ਦਰਦ ਹੁਸੈਨ ਵਿੱਚ ਰੂਈ ਨੇ ਉਸ ਅੱਖ ਦਾ ਆਉਣਾ ਹਿਜਰੀ ਦਾ ਬੀਨਾ ਹੱਕ ਹੈ
1: ਜੀ
0: ਬਿਸਮਿਲ੍ਲਾ ਕਰਾਂ ਫਿਰ ਲਿਖਣੇ ਨੇ ਕਿ ਖਾ ਕੇ ਨਿਆਮਤ ਨਾ ਕਰੇ ਜੋ ਸ਼ੁਕਰ ਰੱਬ ਦਾ ਬਾਤਰ ਖਰਚੇ ਉਹ ਇਨਸਾਨ ਹੀ ਨਹੀਂ ਕੀਤਾ ਕੁਫਰ ਜਿਸ ਛੱਡੀ ਨਮਾਜ਼ ਜਾਂ ਫਿਰ ਸਾਰੀ ਜ਼ਿੰਦਗੀ ਵਿੱਚ ਪੜਿਆ ਕੁਰਾਨ ਹੀ ਨਹੀਂ ਬੇਅਦਬ ਜੋ ਨੂਰੇ ਮੁਸਤਫਾ ਦਾ ਹੈ ਮੁਨਕਰ ਕਲਮਾ ਗੋ ਬੇਸ਼ੱਕ ਉਹ ਮੁਸਲਮਾਨ ਹੀ ਨਹੀਂ ਜਿਸ ਦਿਲ ਵਿੱਚ ਦਰਦ ਹੁਸੈਨ ਦਾ ਨਹੀਂ ਜਿਸ ਦਿਲ ਵਿੱਚ ਦਰਦ ਹੁਸੈਨ ਦਾ ਨਹੀਂ ਉਸ ਦਿਲ ਵਿੱਚ ਇਜਰੀ ਈਮਾਨ ਹੀ ਨਹੀਂ ਲਿਖਦੇ ਨੇ ਕਿ ਕਿੱਸਾ ਕੁਰਬਾਨੀ ਦਾ ਕਿੱਥੇ ਕਿੱਸਾ ਕੁਰਬਾਨੀ ਦਾ ਇਬਤਦਾ ਕਿੱਥੇ ਇੰਤਹਾ ਕਿੱਥੇ ਕਿੱਸਾ ਕੁਰਬਾਨੀ ਦਾ ਇਬਤਦਾ ਕਿੱਥੇ ਇੰਤਹਾ ਕਿੱਥੇ ਕਿੱਥੇ ਸ਼ੁਰੂ ਹੋਇਆ ਕਿੱਥੇ ਅਖੀਰ ਹੋਇਆ ਕਿਸ ਨੂੰ ਤਲਬ ਰੱਬ ਕੀਤਾ ਕਿਸ ਨੂੰ ਤਲਬ ਰੱਬ ਕੀਤਾ ਕਬੂਲ ਕਿਸ ਨੂੰ ਕਿੱਥੇ ਖਾਬ ਖਲੀਲ ਤਾਬੀਰ ਹੋਇਆ ਕੌਣ ਉੱਠਿਆ ਸੀ ਜ਼ਬੀ ਖਿਤਾਬ ਪਾ ਕੇ ਓਏ ਜਿਹਦਾ ਸਜਦੇ ਵਿੱਚ ਕਿਸਦਾ ਸਿਰ ਜੁਦਾ ਸਜਦੇ ਵਿੱਚ ਕਿਸਦਾ ਸਿਰ ਸਰੀਰ ਹੋਇਆ ਹਿਜਰੀ ਪੇਸ਼ ਫਰਜ਼ੰਦ ਖਲੀਲ ਕੀਤਾ ਉਹ ਜ਼ਬਾ ਕਰਬਲ ਵਿੱਚ ਸੈਯਦ ਸ਼ਬੀਰ ਹੋਇਆ ਕਿੱਸਾ ਕੁਰਬਾਨੀ ਇਬਤਦਾ ਕਿੱਥੇ ਇੰਤਹਾ ਕਿੱਥੇ ਕਿੱਥੇ ਸ਼ੁਰੂ ਹੋਇਆ ਕਿੱਥੇ ਅਖੀਰ ਹੋਇਆ ਕਿਸ ਨੂੰ ਤਲਬ ਰੱਬ ਕੀਤਾ ਕਬੂਲ ਕਿਸ ਕਬੂਲ ਕਿਸ ਨੂੰ ਕਿੱਥੇ ਖਵਾਬ ਖਲੀਲ ਤਾਬੀਰ ਹੋਇਆ ਕੌਣ ਉੱਠਿਆ ਸੀ ਜ਼ਬਾ ਜ਼ਬੀ ਖਤੀਬ ਪਾ ਕੇ ਜੁਦਾ ਸਜਦੇ ਵਿੱਚ ਕਿਸ ਦਾ ਸਰੀਰ ਹੋਇਆ ਹਿਜਰੀ ਪੇਸ਼ ਫਰਜ਼ੰਦ ਖਲੀਲ ਕੀਤਾ ਉਹ ਜ਼ਬਾ ਕਰਬਲ ਵਿੱਚ ਸੈਯਦ ਸ਼ਬੀਰ ਹੋਇਆ ਅੱਛਾ ਸਾਹਿਬ ਅਕਲ ਕੋਈ ਸਮਝਾ ਦੇਵੇ ਸਾਹਿਬ ਅਕਲ ਕੋਈ ਸਮਝਾ ਦੇਵੇ ਕਿਉਂ ਇਤਨੇ ਸੈਯਦ ਸਤਾਏ ਗਏ ਸਨ ਕੁਝ ਨਾਲ ਤਲਵਾਰਾਂ ਤਕਸੀਮ ਹੋਏ ਕੁਝ ਜ਼ਹਿਰ ਦੇ ਨਾਲ ਮਕਾਏ ਗਏ ਸਨ ਇੰਜ ਜ਼ਾਲਮਾਂ ਜ਼ੁਲਮ ਨੂੰ ਰਕਮ ਕੀਤਾ ਘੋੜੇ ਲਾਸ਼ਾਂ ਦੇ ਉੱਤੇ ਜੜਾਏ ਗਏ ਸਨ ਕੜੀਆਂ ਵਿੱਚ ਮਾਸੂਮ ਪ੍ਰਬੰਧ ਕਰਕੇ ਆਖਰ ਖੇਮੇ ਵੀ ਅਸੀਂ ਜਲਾਏ ਗਏ ਸਨ ਅੱਖਿਆ ਪੜ੍ਹਨ ਨਹੀਂ ਆਉਂਦੀ ਦਾਸਤਾਨ ਏ ਕਰਬਲ ਪੜ੍ਹਨ ਨਹੀਂ ਆਉਂਦੀ ਦਾਸਤਾਨ ਏ ਕਰਬਲ ਐਸੀ ਕਲਮ ਇਜਰਾਨ ਸੀ ਡੰਗੀ ਗਈ ਏ ਮੁੜ ਮੁੜ ਯਾਦ ਸਤਾਉਂਦੀ ਤਾਤੀਰ ਦੀ ਗੱਲ ਉਹ ਜਿਹੜੀ ਖੂਨੇ ਸ਼ਬੀਰ ਵਿੱਚ ਰੰਗੀ ਗਈ ਏ ਮੇਜ਼ਾ ਸ਼ਿਮਰ ਕਮੀਨੇ ਦਾ ਜਾਨਵਾਂ ਤੇ ਦਾਸਤਾਰ ਨਬੂਵਤੀ ਟੰਗੀ ਗਈ ਏ ਕਹਿੰਦਾ ਅਸੀਂ ਤਾਂ ਰੋਂਦਾ ਜਖਾਨ ਸਾਰਾ ਕਹਿੰਦਾ ਅਸੀਂ ਤਾਂ ਰੋਂਦਾ ਜਖਾਨ ਸਾਰਾ ਉਹ ਦਿਨ ਸ਼ਾਮ ਤੋੜੀ ਸਿਰੋਂ ਨੰਗੀ ਗਈ ਏ ਅਖਿਆ ਕਰਬਲ ਦੇ ਸਰੇ ਮੈਦਾਨ ਅੰਦਰ ਕਰਬਲ ਦੇ ਸਰੇ ਮੈਦਾਨ ਵਿੱਚੋਂ ਜ਼ੈਨਮ ਚਾਦਰ ਦਾ ਕਰਦੀ ਸਵਾਲ ਟੁਰ ਗਈ ਸਨੇ ਆਬਦ ਜ਼ੰਜੀਰਾਂ ਦੇ ਹਾਰ ਪਾ ਕੇ ਬਣ ਕੇ ਕੈਦੀ ਕਬੀਲੇ ਦੇ ਨਾਲ ਟੁਰ ਗਈ ਵੀਰਨ ਵੀਰਨ ਹੁਸੈਨ ਹੁਸੈਨ ਕਰਦੀ ਜ਼ਾਰੋ ਜ਼ਾਰ ਰੋਂਦੀ ਖੁੱਲੇ ਵਾਲ ਟੁਰ ਗਈ ਆਸੀ ਵਾਰਸ ਲੋਲਾਕ ਦੀਆਂ ਪਰਦਿਆਂ ਦੀ ਖੁਸ਼ੀਆਂ ਕਰਦੇ ਸ਼ਾਮ ਪਹੁੰਚੇ ਕੁਫੀ ਕੋਈ ਨਾ ਰੋਇਆ ਬਦਕਾਰਾਂ ਵਿੱਚੋਂ ਪਿਆ ਖੂਨ ਬਹਿੰਦਾ ਸੈਯਦ ਜ਼ਾਤ ਦਾ ਰਿਹਾ ਉਹ ਜੋ ਸਿਤਮ ਕਰਦੀਆਂ ਤਲਵਾਰਾਂ ਵਿੱਚੋਂ ਪੈਰੀ ਆਬਦ ਦੇ ਜਦੋਂ ਜ਼ੰਜੀਰ ਖਿੜਕਣ ਪੈਰੀ ਆਬਦ ਦੇ ਜਦੋਂ ਜ਼ੰਜੀਰ ਖੜਕਣ ਨਿਕਲਣ ਹੱਕ ਦੇ ਨਹਿਰੇ ਛਣਕਾਰਾਂ ਵਿੱਚੋਂ ਦੁਖੀਆ ਵੇਖ ਕੇ ਅਰਜ਼ੋ ਵਸਮਾਰ ਰੋ ਪੇ ਦੁਖੀਆ ਵੇਖ ਕੇ ਅਰਜ਼ੋ ਵਸਮਾਰ ਰੋ ਪੇ ਉਹ ਰੋਂਦੀ ਗੁਜ਼ਰੀ ਜਦੋਂ ਜ਼ੈਨਬ ਬਾਜ਼ਾਰਾਂ ਵਿੱਚੋਂ ਪਰਵੇਜ਼ ਭਾਈ
1: ਜੀ
0: ਵਫਾ ਕੀਤੀ ਤੇ ਫੇਰ
1: ਬੜੀ ਮਿਹਰਬਾਨੀ
0: ਫੇਰ ਤੁਸੀਂ ਪੂਰੇ ਮਹਿਫਲ ਕੇ ਸਲਾਮ ਜੀ ਕਰਾ
1: शुक्रिया। और शादी पे ना याद करनी पे ने सोनिया जी बर्मिंघम तो माशाल्लाह तो वो भी फ्लश करने पे ने साढ़े अली भाई ने वो भी फ्लश करने पे माशाल्लाह तो हमें शुक्रिया अदा करने शिमी जी ने वो भी फ्लश करने पे तो हम शुक्रिया अदा करने ने तो कहने ने एक और आ जाए कहने ने एक और हो जाए एक और शायर पेश करो और कोई है नहीं तो माशाल्लाह तो तुम्हारे को तो पूरी किताब है पूरी कहल है तुम्हारे तो माशाल्लाह ज़बरदस्त है और खूबसूरत है और इतना खजाना है माशाल्लाह जी।
0: चलो मैं
1: अल्लाह रहम करे माशाल्लाह जी बिस्मिल्लाह असने लिखने की वजह से माशाल्लाह बैठे हैं इतना जो निचले कहने माशाल्लाह साढ़े भेन कहनियाँ तो असने चलो तुम अगर मैसेज तोड़ी छुने तो उन्होंने मेहरबानी तो सोनिया जी ने मेहरबानी माशाल्लाह तो उन्होंने शुक्रिया तो शुएब भाई ने शुक्रिया माशाल्लाह माशाल्लाह
0: वैसे
1: जी जी जी जी माशाल्लाह बिस्मिल्लाह
0: बिस्मिल्लाह करा लिखने ने के लाल अली दा कुफर यलगार विचो लाल अली दा कुफर यलगार विचो ਉੱਚਾ ਮਾਰ ਕੇ ਨਹਿਰਾ ਤੇ ਕਬੀਰ ਲੰਘਿਆ ਹੋ ਕੇ ਸਿਰਖ ਰੋ ਸਬਰਾ ਅਮਦਾਨਾ ਵਿੱਚੋਂ ਨਾਲ ਸਿਦਕ ਦੇ ਜ਼ੈਨਮ ਦਾ ਵੀਰ ਲੰਘਿਆ ਸਾਰੇ ਕਾਫਲੇ ਉਧਰ ਦਾ ਰੁਖ ਕੀਤਾ ਰਾਹ ਅੱਖ ਦਾ ਜਿਧਰੋਂ ਅਮੀਰ ਲੰਘਿਆ ਮੁਸਕੀਮ ਉਹ ਰਾਵਾਂ ਅਤੀਮ ਹੈ ਸਨ ਉਹ ਜਿਨ੍ਹਾਂ ਰਾਵਾਂ ਸੀ ਸੈਯਦ ਸ਼ਬੀਰ ਲੰਘਿਆ ਬਿਸਮਿਲਾ ਕਰਾ ਮੁਸਕੀਮ ਉਹ ਰਾਵਾਂ ਕਰਾਰ ਪਾਈਆਂ ਜਿਨ੍ਹਾਂ ਰਾਵਾਂ ਸੀ ਜ਼ੈਨਮ ਦਾ ਵੀਰ ਲੰਘਿਆ ਸੀਨਾ ਕਿਸੇ ਦਾ ਬਰਛੀਆਂ ਚੀਰ ਗਈਆਂ ਸੀਨਾ ਕਿਸੇ ਦਾ ਬਰਛੀਆਂ ਚੀਰ ਗਈਆਂ ਉਹ ਪਾਰ ਕਿਸੇ ਦੇ ਸੀਨੇ ਸੀ ਤੀਰ ਲੰਘਿਆ ਉਧਰੋਂ ਰੇਹੀ ਜ਼ੰਜੀਰਾਂ ਦੀ ਵਾਰ ਆਉਂਦੀ ਉਧਰੋਂ ਰੇਹੀ ਜ਼ੰਜੀਰਾਂ ਦੀ ਵਾਰ ਆਉਂਦੀ ਇਸ ਰਾਤ ਦੀ ਆਬਦ ਦਾ ਸੀਰ ਲੰਘਿਆ ਉਹ ਜਿਹੜੀਆਂ ਦਸੀਆਂ ਅਤੀਮ ਸਨ ਮੁਸਤਫਾ ਨੇ ਉਸੇ ਰਾਤ ਹੀ ਸੈਯਦ ਸ਼ਬੀਰ ਲੰਘਿਆ
1: ਵਾਹ ਜੀ ਵਾਹ ਕਿਆ ਕਹਿੰਦੇ
0: ਬੜੀ ਮਿਹਰਬਾਨੀ
1: ਬੜੀ ਮਿਹਰਬਾਨੀ
0: ਸਰ ਤੁਸੀਂ ਨੇ ਮੈਂ
1: ਅੱਲਾਹ ਪਾਕ ਮੇਰਾ ਖੁਸ਼ ਰੱਖੇ ਸ਼ਾਦ ਬਾਦ ਰੱਖੇ ਬੜੀ ਮਿਹਰਬਾਨੀ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ
0: ਠੀਕ ਹੈ ਜਨਾਬ
1: ਓਕੇ ਰੱਬ
0: ਰੱਖਾ
1: ਰੱਬ ਰੱਖਾ ਅੱਲਾਹ ਫਿਜ਼ ਅੱਲਾਹ ਫਿਜ਼ ਅੱਲਾਹ ਫਿਜ਼ ਇਹ ਥੇ ਹਮਾਰੇ ਚੌਧਰੀ ਫਰਿਆਜ਼ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਨਕਾ ਵੀ ਇਹਨਾਂ ਨੇ ਹਮੇ ਕੀਮਤੀ ਵਕਤ ਦੇ ਰਹੇ ਹੈ ਬਹੁਤ ਬਹੁਤ ਸ਼ੁਕਰੀਆ ਯਹਾਂ ਪੇ ਹਮਨੇ ਕਿਆ ਕਰਨਾ ਹੈ ਟਾਈਮ ਚੈੱਕ ਕਰਨਾ ਹੈ
7: Sunrise Radio, your soundtrack, your time check.
1: Right, time in the studio is 43 minutes past 10 in UK. Good evening, good afternoon, good morning, good night, wherever you are. Keep it locked on with the Sunrise Radio. Yahan pe chote se break karenge, break four and a baad. Yahan pe humne aapko saath dena hai. Bahut bahut shukriya aapka bhi. Sunrise
2: Music. Looking for a quality home to rent?
3: Whether you need a 1, 2, or 3-bedroom apartment or house, rent direct from a trusted family landlord with over 53 years of experience.
2: Nirmal Second Group offers a wide range of fully furnished properties, many with private parking, across Bradford, Huddersfield and Wakefield. With flexible tenancy options and homes available now, finding your next home couldn't be easier. Call 01274 744 62 or 077 900 35358. Nirmal Second Group. Quality homes from a landlord you can trust.
4: Koi paronthe shuru the nahi milan lage. Kitchen vich sara saman makiya pi aaye. Aata, chawal, daalan, gosht, sabziyan, har cheez len jao te adda din lag jana hai.
5: Tusi fikr eh na karo ji. Hane eh Asia Superstore janeya te sari shopping karke le aaneya. Unhan ne navi branch vi kholi hai jithe har kisam da kitchen te kredu saman badi munasib keemta te mil jayega aur gosht vi utho hi lavange.
4: Wah ji, chalo fir aake paronthe vi banane nahi.
5: Asia Superstore, Southfield Road, Bradford 5. Telephone 01274464446
1: Sunrise and Music. Right, welcome back listener. You're listening to Sunrise Radio 103.2 FM और मैं कोई कॉल नहीं लेनी है क्योंकि अभी थोड़ी देर के बाद यहाँ पे अजान भी पेश करूँगा और अजान भी बहुत ज़रूरी है हमारे लिए और किसी को मैं लेके जाऊँगा आवा के दोष में तो मुझे अच्छा नहीं लगेगा मैं उनको कहूँगा कि थोड़ा इंतज़ार कर लेंगे ये कर लें वो कर लें तो इसलिए मैं कहता हूँ कि थोड़ा सा होल्ड कर लें बहुत बहुत मेहरबानी होगी आप सबकी और यहाँ पर हमने ये कलाम पेश करना है आप सब सुनने वालों के लिए और थोड़ी देर के बाद यहाँ पर अजान भी होगी वो इशा की अजानों की ब्रैडफोर्ड में यॉर्कशायर में थोड़ी देर के बाद